ਮੇਰੀ ਮਤ ਥੋੜੀ ਰਾਮ ਮਾਈ ਇੰਟਲੈਕਟ ਇਜ਼ ਵੈਰੀ ਲੋ ਪਰ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਪਰ ਜੇ ਤੁਸੀਂ ਨਾ ਕਿਤੇ ਹੱਥ ਧਰ ਦੋ ਸਿਰ ਉੱਪਰ ਫਿਰ ਤੁਸੀਂ ਭਾਈ ਬਚਿੱਤਰ ਸਿੰਘ ਵਰਗਿਆਂ ਕੋਲੋਂ ਵੀ ਇੱਕ ਮਸਤ ਹਾਥੀ ਦਾ ਤੁਸੀਂ ਸੱਚੇ ਪਾਤਸ਼ਾਹ ਮੁਕਾਬਲਾ ਕਰਾ ਸਕਦੇ ਹੋ ਸੋ ਐਵੇਂ ਹੀ ਸੱਚੇ ਪਾਤਸ਼ਾਹ ਜੀ ਅਸੀਸ ਬਖਸ਼ਣ ਵਿੱਚ ਆਪ ਵਰਤ ਕੇ ਇਹ 13 ਦਿਨ ਸੱਚੇ ਪਾਤਸ਼ਾਹ ਜੀ ਇਤਿਹਾਸ ਆਪ ਹੀ ਕਿਰਪਾ ਕਰਕੇ ਵਿੱਚ ਵਰਤ ਕੇ ਸੁਣਾਉਣ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਲੈਟਸ ਜਸਟ ਗੈਟ ਟੂ ਨੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅ ਲਿਟਲ ਬਿਟ ਥਰੂ ਦੇ ਓਨ ਗੁਰਬਾਣੀ। ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਥੋੜਾ ਜਿਹਾ ਆਪਾਂ ਯਤਨ ਕਰੀਏ ਵੇਖਣ ਵਾਸਤੇ ਉਹਨਾਂ ਦੀ ਆਪ ਦੀ ਹੀ ਬਾਣੀ ਦੇ ਵਿੱਚੋਂ ਉਹਨਾਂ ਦੀ ਆਪ ਦੀ ਹੀ ਬਾਣੀ ਦੇ ਰਾਹੋਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਜਿਸ ਸਮੇਂ ਨਾ ਉਹਨਾਂ ਨੇ ਜ਼ਫਰਨਾਮਾ ਲਿਖਿਆ ਦੈਟ ਮੋਮੈਂਟ ਦੈਟ ਟਾਈਮ ਵਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰੋਟ ਦਾ ਜ਼ਫਰਨਾਮਾ ਭਾਵ ਜ਼ਫਰਨਾਮੇ ਦਾ ਅਰਥ ਹੀ ਇਹ ਹੈ ਇੱਕ ਵਿਜੇ ਦੀ ਚਿੱਠੀ। ਵਿਜੇ ਮੀਨਿੰਗ ਵਿਕਟਰੀ ਇਟਸ ਅ ਲੈਟਰ ਆਫ ਵਿਕਟਰੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਦੋਂ ਉਸ ਸਮੇਂ ਔਰੰਗਜ਼ੇਬ ਨੂੰ ਜਦੋਂ ਭੇਜਿਆ ਨਾ ਜ਼ਫਰਨਾਮਾ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਦੀ ਸਿਫਤ ਲਿਖੀ ਪਰ ਜਿਹੜੀ ਉਹ ਸਿਫਤ ਲਿਖੀ ਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਅਕਾਲ ਪੁਰਖ ਦੀ ਉਹ ਅੰਦਰ ਦੇ ਮਨ ਨੂੰ ਨਾ ਗੁਰਸਿੱਖ ਪਿਆਰਿਓ ਉਹ ਐਨ ਛੋਣ ਵਾਲੀ ਹੈ ਦਾ ਸਿਫਤ ਦਾ ਫਰੇਜ਼ ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰੋ ਅਬ ਅਕਾਲ ਪੁਰਖ ਜੀ ਵਾਹਿਗੁਰੂ ਜੀ ਵੈਨ ਦੀ ਰੋ ਦੈਟ ਲੈਟਰ ਟੂ ਔਰੰਗਜ਼ੇਬ ਵਿਚ ਵੀ ਨੋ ਐਜ਼ ਦ ਜ਼ਫਰਨਾਮਾ ਦੋਜ਼ ਵਰਡਸ ਦੈਟ ਦੇ ਯੂਜ਼ ਟੂ ਡਿਸਕ੍ਰਾਈਬ ਵਾਹਿਗੁਰੂ ਜੀ ਟੱਚ ਆਵਰ ਹਾਰਟਸ ਵੈਨ ਵੀ ਲਿਸਨ ਟੂ ਦੈਮ ਕੇਅਰਫੁਲੀ ਵਿਦ ਡੀਟੇਲ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸ਼ੁਰੂ ਕੀਤਾ ਤਾਂ ਕਹਿਣ ਲੱਗੇ ਕਹਿੰਦੇ ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ ਰਹੀਮ। ਪਹਿਲਾਂ ਆਪਾਂ ਇਹਦੇ ਵਿੱਚ ਹੀ ਵੇਖੀਏ ਲੈਟਸ ਜਸਟ ਲੁੱਕ ਇਨ ਟੂ ਦਿਸ ਫਸਟ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਜ਼ ਰਾਈਟਿੰਗ ਇਨ ਫਾਰਸੀ। ਫਾਰਸੀ ਵਿੱਚ ਉਸ ਅਕਾਲ ਪੁਰਖ ਦੀ ਸਿਫਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਸਟ ਗੈਟ ਟੂ ਨੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਅ ਲਿਟਲ ਬਿਟ ਟੂਡੇ ਬਿਫੋਰ ਵੀ ਸਪੀਕ ਅਬਾਊਟ ਦੈਮ ਫਾਰ ਦ ਅਦਰ 12 ਡੇਜ਼। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਪ੍ਰੇਜ਼ਿੰਗ ਵਾਹਿਗੁਰੂ ਜੀ ਸਿੰਘ ਕਮਾਲ ਕਰਾਮਾਤ ਦ ਵਰਡ ਕਮਾਲ ਮੀਨਸ ਪਰਫੈਕਟ ਦ ਵਰਡ ਕਮਾਲ ਮੀਨਸ ਕੰਪਲੀਟ। ਉਹ ਕਹਿੰਦੇ ਉਸ ਅਕਾਲ ਪੁਰਖ ਨੂੰ ਕਹਿੰਦੇ ਉਹ ਵਾਹਿਗੁਰੂ ਜੀ ਤੁਸੀਂ ਕਮਾਲ ਹੋ ਯੂ ਆਰ ਕੰਪਲੀਟਲੀ ਪਰਫੈਕਟ ਕਮਾਲ ਕਰਾਮਾਤ ਦਿਸ ਇਜ਼ ਉਹ ਵਾਹਿ ਕਰਾਮਾਤ ਦਾ ਅਰਥ ਹੈ ਸ਼ਕਤੀ ਦਾ ਉਹ ਵਾਹਿਗੁਰੂ ਜੀ ਦ ਸ਼ਕਤੀ ਦ ਪਾਵਰ ਦੈਟ ਯੂ ਹੈਵ ਇਜ਼ ਕੰਪਲੀਟ। ਪਰ ਸੱਚ ਕਰਕੇ ਮੰਨਿਓ ਗੁਰਸਿੱਖ ਪਿਆਰਿਓ ਦਾਸ ਸੋਚ ਰਿਹਾ ਸੀਗਾ ਮਨ ਵਿੱਚ ਇੱਕ ਖਿਆਲ ਆਇਆ ਦੀਸ ਵਰਡਸ ਦੈਟ ਗੁਰੂ ਗੋਬਿੰਦ ਸਿੰਘ ਜੀ ਹੈਵ ਯੂਜ਼ਡ ਟੂ ਡਿਸਕ੍ਰਾਈਬ ਐਂਡ ਟੂ ਪ੍ਰੇਜ਼ ਵਾਹਿਗੁਰੂ ਜੀ ਸੱਚ ਕਰਕੇ ਮੰਨਿਓ ਇਹ ਇੱਕ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਆਪ ਤੇ ਵੀ ਹੀ ਟੁਕਦਾ ਹੈ। ਇਹ ਗੱਲ ਸਮਝਿਓ ਵਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਇੰਗ ਟੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਮਾਲ ਕਰਾਮਾਤ ਕਾਇਮ ਕਰੀਮ ਦਾ ਕਾਇਮ ਮੀਨਸ ਦਾ ਤੁਸੀਂ ਨਿਹਚਲ ਹੋ ਦਾ ਉਹ ਵਾਹਿਗੁਰੂ ਜੀ ਤੁਸੀਂ ਅਟਲ ਹੋ ਕਾਇਮ ਦਾ ਭਾਵ ਜਿਹੜਾ ਕਾਇਮ ਰਹਿਣ ਵਾਲਾ ਹੋਵੇ ਤੂੰ ਸਦਾ ਸਲਾਮਤ ਨਿਰੰਕਾਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਅਕਾਲ ਪੁਰਖ ਬਾਰੇ ਕਿਹਾ ਸਲਾਮਤ ਮੀਨਿੰਗ ਦੇ ਸੇਇੰਗ ਟੂ ਉਹ ਵਾਹਿਗੁਰੂ ਜੀ ਤੁਸੀਂ ਕਾਇਮ ਹੋ ਤੁਸੀਂ ਅਟਲ ਹੋ ਤੁਸੀਂ ਨਿਹਚਲ ਹੋ ਉਹ ਵਾਹਿਗੁਰੂ ਜੀ ਯੂ ਆਰ ਨੈਵਰ ਗੋਇੰਗ ਟੂ ਲੀਵ ਤੁਸੀਂ ਹਰ ਸਮੇਂ ਰਹਿਣ ਵਾਲੇ ਹੋ ਕਰਕੇ ਤੁਸੀਂ ਹੈ ਭੀ ਸੱਚ ਵੀ ਹੋ ਪਰ ਤੁਸੀਂ ਨਾਨਕ ਹੋ ਸੀ ਭੀ ਸੱਚ ਵੀ ਹੋ ਤਾਂ ਯੂ ਆਰ ਗੋਇੰਗ ਟੂ ਰਿਮੇਨ ਆਲ ਦ ਟਾਈਮ। ਇਫ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਰ ਸੇਇੰਗ ਦੀਸ ਵਰਡਸ ਫੋਰ ਅਕਾਲ ਪੁਰਖ ਵਾਹਿਗੁਰੂ ਜੀ ਦੈਨ ਬਲੀਵ ਦਿਸ ਗੁਰਸਿੱਖ ਪਿਆਰੋ ਈਚ ਵਰਡ ਆਫ ਦਿਸ ਪ੍ਰੇਜ਼ ਟੁਵਰਡਸ ਵਾਹਿਗੁਰੂ ਜੀ ਗੋਜ਼ ਟੂ ਗੁਰੂ ਗੋਬਿੰਦ ਸਿੰਘ ਜੀ ਐਸ ਵੈਲ। ਇਹ ਇੱਕ ਇੱਕ ਸਿਫਤ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਾਸਤੇ ਵੀ ਢੁਕਦੀ ਆ ਕਿ ਕਮਾਲ ਕਰਾਮਾਤ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆ ਕਮਾਲ ਨਹੀਂ ਇਜ਼ਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਪਰਫੈਕਟ ਇਜ਼ਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਕੰਪਲੀਟ। ਕਮਾਲ ਕਰਾਮਾਤ ਦਾ ਕੰਪਲੀਟ ਪਾਵਰ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਆਪ ਵੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ। ਐਂਡ ਆਪਾਂ ਕਈ ਵਾਰੀ ਮਨ ਵਿੱਚ ਸੋਚਦੇ ਹਾਂ ਹੱਥ ਵੀ ਖਿੰਫੇ ਕਈਆਂ ਦੇ ਮਨ ਵਿੱਚ ਕਰਕੇ ਇਹ ਗੱਲ ਆ ਜਾਂਦੀ ਹੈ ਗੁਰਸਿੱਖ ਪਿਆਰਿਓ ਕਿ ਆਪਾਂ ਕਿਵੇਂ ਆਖ ਸਕਦੇ ਹਾਂ ਕਿ ਆਪਣਾ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਿ ਜਿੰਨੀ ਸ਼ਕਤੀ ਉਸ ਅਕਾਲ ਪੁਰਖ ਵਿੱਚ ਹੈ ਆਪਾਂ ਕਿਵੇਂ ਆਖ ਸਕਦੇ ਹਾਂ ਕਿ ਉਨੀ ਹੀ ਸ਼ਕਤੀ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਵਿੱਚ ਹੈ। ਸਮਟਾਈਮਸ ਵੀ ਮਾਈਟ ਥਿੰਕ ਇਨ ਆਵਰ ਮਾਈਂਡਸ ਹਾਊ ਕੈਨ ਇਟ ਬੀ ਦੈਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਹੈਜ਼ ਗਾਟ ਦ ਸੇਮ ਅਮਾਊਂਟ ਆਫ ਪਾਵਰ ਦੈਟ ਸੇਮ ਅਮਾਊਂਟ ਆਫ ਕਲਾ ਐਜ਼ ਅਕਾਲ ਪੁਰਖ ਵਾਹਿਗੁਰੂ ਜੀ। ਪਰ ਆਪਾਂ ਇਸ
ਗੱਲ ਨੂੰ ਸਮਝਣ ਵਾਸਤੇ ਨਾ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੀ ਵੱਲ ਫੇਰ ਵੇਖੀਏ ਬਚਿੱਤਰ ਨਾਟਕ ਵੱਲ, ਇਫ ਯੂ ਲੁੱਕ ਐਟ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਾਣੀ ਅਗੇਨ ਇਨ ਬਚਿੱਤਰ ਨਾਟਕ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਇਹ ਬਿਦ ਕਰਤ ਤਪੱਸਿਆ ਭਇਓ, ਕਹਿੰਦੇ ਦਵੈਤੇ ਏਕ ਰੂਪ ਹਵੈ ਗਇਓ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਦੋਂ ਮੈਂ ਐਵੇਂ ਜਦੋਂ ਤਪੱਸਿਆ ਕੀਤੀ ਨਾ, ਕਿਵੇਂ ਤਪੱਸਿਆ ਕੀਤੀ? ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਦੋਂ ਮੈਂ ਹੇਮਕੁੰਟ ਸਾਹਿਬ ਜਦੋਂ ਸੀਗਾ ਨਾ ਮੈਂ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਡਿਸਕ੍ਰਾਈਬਿੰਗ ਦੈਟ ਟਾਈਮ ਬਿਫੋਰ ਦੇ ਕੇਮ ਅਪਾਨ ਦਿਸ ਅਰਥ ਐਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ। ਕਹਿੰਦੇ ਦੈਟ ਪਲੇਸ, ਕਹਿੰਦੇ ਦੇ ਵੇ ਦੇ ਆਰ ਦੋ ਸੈਵਨ ਪੀਕਸ ਆਫ ਮਾਊਂਟੇਨਸ ਦੈਟ ਲੁੱਕ ਬਿਊਟੀਫੁਲ। ਕਹਿੰਦੇ ਸਪਤ ਸਰੰਗ, ਕਹਿੰਦੇ ਕਹਿੰਦੇ ਸਪਤ ਸਿੰਘ ਤੇ ਨਾਮ ਕਹਾਵਾਂ, ਕਹਿੰਦੇ ਦੇ ਆਫ ਖੋਦ, ਦੀ ਮਾਊਂਟੇਨਸ ਆਰ ਖੋਦ ਐਂਡ ਦੇ ਗਾਟ ਦੈਟ ਨੇਮ ਆਫ ਸਪਤ ਸਰਿੰਗ, ਮੀਨਿੰਗ ਸਪਤ ਮੀਨਿੰਗ ਸੈਵਨ, ਸਰਿੰਗ ਮੀਨਿੰਗ ਪੀਕਸ। ਵੇ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਪੰਡ ਰਾਜ ਜਿਹੇ ਯੋਗ ਕਮਾਵਾਂ, ਤੇ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਜਿੱਥੇ ਅਸੀਂ ਤਹਾਮ ਅਧਿਕ ਤਪੱਸਿਆ ਸਾਧੀ, ਵੇਅਰ ਆਈ ਵਾਜ਼ ਅਬਜ਼ਰਵਡ ਇਨ ਮੈਡੀਟੇਸ਼ਨ, ਕਹਿੰਦੇ ਇਨ ਦੈਟ ਪਲੇਸ ਵੈਨ ਆਈ ਵਾਜ਼ ਅਬਜ਼ਰਵਡ ਇਨ ਮੈਡੀਟੇਸ਼ਨ, ਕਹਿੰਦੇ ਫੇ ਉਹ ਵੀ ਸਮਾਂ ਆਇਆ, ਕਹਿੰਦੇ ਕਹਿੰਦੇ ਮੇਰਾ ਚਿੱਤ ਨਹੀਂ ਸੀਗਾ ਕਰਦਾ ਕਹਿੰਦੇ ਇੱਥੇ ਆਉਣ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਰ ਆਈ ਡੋਂਟ ਵਾਂਟ ਟੂ ਕਮ ਹੇਅਰ, ਵਾਈ ਕਰਕੇ ਕਹਿਣ ਲੱਗੇ, ਆਪ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਣਾ ਕੀਤਾ ਕਿ ਕਹਿੰਦੇ ਇਹ ਬਿਦ ਕਰਤ ਤਪੱਸਿਆ ਪਿਓ ਦਵੈ ਤੇ, ਕਹਿੰਦੇ ਫਰੋਮ ਬੀਂਗ ਟੂ, ਕਹਿੰਦੇ ਦਵੈ ਹੋਣ ਦੇ ਵਿੱਚ, ਕਹਿੰਦੇ ਫਸਟ ਇਟ ਵਾਸ ਟੂ, ਦੇਰ ਵਾਸ ਅਲੂਜਨ, ਦੇਰ ਵਾਸ ਦਿਸ ਅਲੂਜਨ ਆਫ ਬੀਂਗ ਦਿਸ ਮੀ ਐਂਡ ਦਿਸ ਯੂ, ਕਹਿੰਦੇ ਦਵੈ ਤੇ ਏਕ ਰੂਪ ਹਵੈ ਗਿਓ, ਕਹਿੰਦੇ ਮੈਂ ਤਾਂ ਉਸ ਅਕਾਲ ਪੁਰਖ ਦੇ ਨਾਲ ਕਹਿੰਦੇ ਇੱਕ ਰੂਪ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਸੇਇੰਗ, ਵਾਸਟ ਆਈ ਵਾਸ ਅਬਜ਼ਰਵਡ ਇਨ ਡੀਪ ਮੈਡੀਟੇਸ਼ਨ ਇਨ ਹੇਮਕੁੰਟ ਸਾਹਿਬ ਵਿਦ ਅਕਾਲ ਪੁਰਖ ਜੀ, ਆਈ ਵਾਸ ਅਬਜ਼ਰਵਡ ਇਨ ਅਕਾਲ ਪੁਰਖ ਜੀ ਚਰਨ, ਕਹਿੰਦੇ ਆਈ ਬਿਕੇਮ ਵਨ, ਕਹਿੰਦੇ ਕੋਈ ਫਰਕ ਨਹੀਂ ਰਿਹਾ ਮੇਰੇ ਵਿੱਚ ਤਾਂ ਉਸ ਅਕਾਲ ਪੁਰਖ ਵਿੱਚ ਅਸੀਂ ਇੱਕ ਰੂਪ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਆਪ ਨੂੰ ਆਪ ਇਹ ਗੱਲ ਦੱਸਣਾ ਕੀਤੀ ਆ, ਸੋ ਦੇਵ ਥੋਲਡ ਅਸ ਦਿਸ ਥਿੰਗਸੈਲਵਸ, ਸੋ ਦੈਨ ਵੈਨ ਵੀ ਲੁੱਕ ਐਟ ਦਿਸ ਨਾਓ, ਫਿਰ ਆਪਾਂ ਹੁਣ ਕਹਿ ਸਕਦੇ ਹਾਂ ਨਾ ਜੇ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਆਪ ਹੀ ਦੱਸ ਦਿੱਤਾ ਕਿ ਮੈਂ ਇੱਕ ਰੂਪ ਹੋ ਗਿਆ ਉਸ ਅਕਾਲ ਪੁਰਖ ਦੇ ਨਾਲ, ਹੁਣ ਜੋ ਆਪਾਂ ਕਵਾਂਗੇ ਕਿ ਕਮਾਲ ਕਰਾਮਾਤ ਕਾਇਮ ਕਰੀਮ ਹੁਣ ਢੁੱਕਦਾ ਹੈ ਨਾ, ਜੇ ਆਪਾਂ ਕਵਾਂਗੇ ਕਿ ਇਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਾਸਤੇ ਵੀ ਇਹ ਢੁੱਕਦਾ ਸਭ ਕੁਛ, ਕਿ ਉਹ ਗੁਰੂ ਗੋਬਿੰਦ ਸਿੰਘ ਜੀ ਸੱਚਿਆ ਪਾਤਸ਼ਾਹ ਜੀ ਕਿ ਤੁਸੀਂ ਆਪ ਵੀ ਕਿ ਕਮਾਲ ਕਰਾਮਾਤ ਕਾਇਮ ਕਰੀਮ, ਕਰੀਮ ਦਾ ਭਾਵ ਉਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਖਸ਼ਿਸ਼ ਕਰਨ ਵਾਲੇ ਨੇ, ਗੁਰੂ ਕਰੀਮ ਮੀਨਸ ਕਮਸ ਫਰੋਮ ਦ ਵਰਡ ਕਿਰਪਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਲੈਸ ਇਸ ਦੇ ਸ਼ਾਵਰ ਦੇ ਗ੍ਰੇਸ ਅਪੋਨ ਅਸ ਦੈਮਸੈਲਵਸ, ਦੈਨ ਦੇ ਸੇ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ ਰਹੀਮ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰਜ਼ਾ ਦਾ ਭਾਵ ਇੱਥੇ ਰਜ਼ਾ ਮੀਨਸ ਦਾ ਪਰਸਨ ਦਾ ਇਸ ਪਲੀਜ਼ਿੰਗ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ, ਦਾ ਪਰਸਨ ਦਾ ਇਸ ਪਲੀਜ਼ਿੰਗ ਟੂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਰਜ਼ਾ ਬਖਸ਼ੋ, ਦੈਨ ਵਾਟ ਇਜ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਬਲੈਸ ਦਮ ਵਿਦ, ਕਹਿੰਦੇ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ ਰਹੀਮ, ਰਾਜ਼ਿਕ ਭਾਵ ਉਹ ਗੁਰੂ ਗੋਬਿੰਦ ਸਿੰਘ ਜੀ ਹੀ ਪਾਤਸ਼ਾਹ ਜੀ ਆਪ ਹੀ ਹਨ ਜਿਹੜੀ ਸਾਨੂੰ ਰੋਜ਼ੀ ਬਖਸ਼ਦੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਆਰ ਦ ਨਰਿਸ਼ਰਸ, ਆਰ ਦ ਵਨਸ ਦੈਟ ਸਸਟੇਨ ਅਸ ਐਂਡ ਟੇਕ ਕੇਅਰ ਆਫ ਅਸ, ਕਹਿੰਦੇ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ, ਦ ਵਰਡ ਰਿਹਾਕੁਨ ਕਮਸ ਫਰਮ ਰਿਹਾ ਕਰਨਾ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਇਜ਼ ਦੈਟ ਲਿਬਰੇਟਰ, ਰਿਹਾਕੁਨ ਮੀਨਸ ਦ ਲਿਬਰੇਟਰ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੈਮਸੈਲਵਸ ਆਰ ਦ ਲਿਬਰੇਟਰਸ, ਕਰਕੇ ਅਸਲ ਵਿੱਚ ਨਾ ਜਦੋਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਦੋਂ ਸੀਸ ਜਦੋਂ ਮੰਗਿਆ ਸੀਗਾ ਨਾ, ਜਦੋਂ ਸੀਸ ਦੀ ਮੰਗ ਕੀਤੀ ਕਿ ਸਤਿਗੁਰ ਅੱਗੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਭਾਵੇ, ਕਿ ਜੇ ਸਤਿਗੁਰ ਜੀ ਨੂੰ ਇਹੀ ਪਾਉਂਦਾ ਆ ਨਾ ਕਿ ਸਤਿਗੁਰ ਜੀ ਪਾਤਸ਼ਾਹ ਨੂੰ ਕੀ ਪਾਉਂਦਾ, ਵਾਟ ਇਜ਼ ਪਲੀਜ਼ਿੰਗ ਟੂ ਦ ਗੁਰੂ, ਗੁਰੂ ਵਾਟ ਪਲੀਜ਼ਿੰਗ ਦ ਗੁਰੂ ਇਜ਼ ਵੈਨ ਵੀ ਗਿਵ ਆਵਰ ਹੈਡ ਟੂ ਦ ਗੁਰੂ, ਕਿ ਸਤਿਗੁਰ ਅੱਗੇ ਸੀਸ ਭੇਟ ਦਿਓ, ਗਿਵਿੰਗ ਆਵਰ ਹੈਡ, ਆਪਣੇ ਗੁਰੂ ਅੱਗੇ ਸੀਸ ਭੇਟ ਕਰਨਾ, ਇਹ ਹੀ ਗੁਰਸਿੱਖ ਪਿਆਰਿਓ ਗੁਰੂ ਨੂੰ ਪਾਉਂਦਾ ਆ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਤਸ਼ਾਹ ਨੇ ਜਦੋਂ ਉਸ ਸਮੇਂ ਇੱਕ ਜਦੋਂ ਸੀਸ ਮੰਗਿਆ ਨਾ, ਸੱਚ ਕਰਕੇ ਮੰਨਿਓ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਲਿਬਰੇਟਡ ਭਾਈ ਦਇਆ ਰਾਮ, ਆਈ ਮੇਡ ਦੇਮ ਇਨ ਟੂ ਭਾਈ ਦਇਆ ਸਿੰਘ, ਦੇ ਟੁੱਕ ਅਵੇ ਦੇ ਕਾਸਟ, ਦੇ ਟੁੱਕ ਅਵੇ ਐਵਰੀਥਿੰਗ ਫਰੋਮ ਦੇ ਪਾਸਟ ਲਾਈਫ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਆਪ ਹੀ ਹਨ ਕਿ ਉਹ ਰਜ਼ਾ ਬਖਸ਼ੋ ਰਾਜ਼ਿਕ ਰਿਹਾਕੁਨ ਰਹੀਮ, ਰਹੀਮ ਮੀਨਿੰਗ ਦਾ ਵਾਹਿਗੁਰੂ ਜੀ, ਦਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦਾ ਇਜ਼ ਮਰਸੀਫੁਲ। ਗੁਰੂ ਗੋਬਿੰਦ ਸਿੰਘ ਜੀ ਆਪ ਹੀ ਹਨ ਦਾ ਜਿਹੜੀ ਰਜ਼ਾ, ਜਿਹੜੀ ਆਪਣੇ ਉੱਪਰ ਗੁਰਸਿੱਖ ਪਿਆਰਿਓ ਜਿਹੜੀ ਕਿਰਪਾ ਕਰਨ ਵਾਲੇ ਨੇ, ਜਿਹੜੇ ਰਹਿਮ ਕਰਦੇ ਨੇ, ਜਿਹੜੇ ਸਾਡੇ ਵੱਲ ਵੇਖ ਕੇ ਤਰਸ